ਇਸ਼ਟਾਨੋ ਨਿਕਤੇ ਸਤ ਮੈਂ ਕਲੇ ਬਚਨਾ ਐ ਹਸੀਨੋ ਯਾ ਫਿਲਮ ਅਤਲੈਨ ਹੈ ਗੀਤ ਕੇ ਅਨੀ ਸ਼ਿਲਪਾ ਰਾਓ ਹੰਚਾ ਜੋੜਾਵਾ ਜਤਲੈਨ ਸੰਗੀਤ ਅਸ਼ਿਲੇ ਵਿਸ਼ਾਲ ਅਨੀ ਸ਼ੇਖਰ ਹੰਚੇ ਰਚਨਾ ਅਸ਼ਿਲੀ ਅਨਵਿਤਾ ਦੱਤ ਗੁਪਤਾਨ ਹੰਚੇ ਤੁਮੇ ਐਕਤਾਤ ਆਕਾਸ਼ਵਾਣੀ ਪੁਣਜੀ ਕੇਂਦਰਾਚੋ ਮਹਾਦੇ ਚੈਨਲ ਅਨੀ ਕਾਰਿਆਵਲ ਗਾਤਾ ਰਹੇ ਮੇਰਾ ਦਿਲ।